ਬਦਤਪਤਨ ਦਿਗਨ ਪ ਦਯਾਨ ਵਿਜੇ ਦਸਮੀ ਸਤ ਬਦ ਵਿਚਾ ਦਯਮ ਕਨਫੀਡੈਂਸੀ ਪਸ ਚਿਨਿਉ ਦੇ ਕਮਦਿਨ ਮੰਤ ਤਿੰਜਾ ਉਂਤੁ ਪਰਜੰਗਨ ਜਨ ਇੰਦੂ ਸਤਿ ਪਿਉਸ ਗਰ ਮੰਗਾ ਤਕਨ ਬਾਬਾ ਪਰਜਨ ਜਨ ਤਸਬੁ ਤਕਨ ਮੰਬੇਦਿਕਨ ਅਕਸੈਸ ਬਬਸ ਬਿਆਬਗੀ ਸਰਜੁ ਅਤੋ ਸਬ ਅਦਤਸ ਪਰਸਨ ਐਕਸਪਰ ਇੰਡੀਆ ਕੋ ਸਰਜਨ ਗਿਆ ਬਾਜੁ ਪਗਰ ਮੰਨਿਆ ਤਕਨ ਬਾਬਾ ਪਰਜਨਜਨ ਨਿਨਿਆਕਨ ਸੰਗਤ ਮੰਗ ਉਂਤੁੰਕਨ ਸੈਕਟਰ ਦੂ ਐਮ ਕਾਇਮ ਪਤਨੀ ਸਰਤਾ ਪਰਾਜਿਨ ਕਰਾਜਿਨ ਤੰਗਨ ਜੰਤਨੁਨ ਜਿੰਡਿਆ ਸਕਾਲੀ ਕੁਸ ਮੰਤ੍ਰਿਪ ਤਕਨ ਪਰਿਵਾਨ ਕਰਜਾ ਬਾਦੂ ਮੰਤਰੀ ਤਸਬੁ ਜੁਗਾ ਮੰਨਿਆਮ ਪੈਕਨ ਬਾਬਾ ਇੰਡੀਆ ਜਨ ਕਨਾਡਾ ਸੁੜਾ ਸਪਕਾ ਤੁੰਤੁ ਮੰ ਪਚਪਾਤ ਨੈਗੋਸੀਆਸੀ ਮੰਗ ਨਈ ਪਰਜਨਜਨ ਕੌਮਿਥਨ ਇਕੋਨੋਮੀ ਕੰਪ੍ਰੀਹੈਂਸਿਵ ਅਤੋ ਚੇਪਾ ਡੰਗਨ ਪੁੱਤਾਜਨ ਪੰਬਿਚਾਜਨ ਬਰੀਕੁਤਨਿਆ ਜਿਜਾਡੋਆਈ ਕਨੰਤੁ ਮੁਝੇ ਪੜਾ ਤੰਗਾ ਜਿਮਾ ਪੁਜਨ ਤਪਨ ਤਦਕਈ ਤੁੰਡਾਂ ਉਂਡਾਂ ਸੰਸਿਤ ਜਾਡਾ ਰੂਸੀਆ ਜਨਿਦਾਨ ਅਤੋ ਯਿੰਸੇ ਗ੍ਰਾਮ ਸੰਸਨਿੰਗ ਰੂਸੀਆ ਐਂਡ ਇਰਾਨ ਆਕਟ ਤਾਉਨ ਦੁਆਦਿਬੁ ਦੁਆਪਿਯੁ ਨਾਮ ਪਾਗਰ ਮੰਗਾ ਤਕਨ ਬਾਵਾ ਦਿਨਚਿਆਨ ਯਵੀ ਯੰਜੁਤ ਮੰਗਨੇ ਉਂਡਾਂ ਉਂਡਾਂ ਤਦ ਸਬੁਤ ਕਿਨੀ ਮੁਝੇ ਤਦੁੰ ਕਪ ਯਾ ਮੰਨਿਆ ਤਕਨ ਬਾਵਾ ਇੰਡੀਆ ਕਨ ਮੰ ਪਜਾ ਚਾਦਿਨਿਆ ਜਨ ਮੰ ਬਾਸ ਇਸੁ ਇਤੁ ਪੜਾ ਵਕਤੁ ਯੰਗ ਤਪਾਤ ਪਾਚਾ ਯੂਨਾਈਟਡ ਰੂਸੀਆ ਪਾਚੇ ਡਿਪਿਮ ਪਿਨੋਜੇ ਵਲਾਦੀਮਿਰ ਪੁਤਿਨ ਬਦਾਸਰੀ ਮੰਪਰਤਾਨ ਕਨ ਮੇਓਦਿਤਾਸ ਜੀ ਜਪਿਆ ਸੋਸੁਡਾ ਪਮਿਯੁ ਯੰਗ ਬਰਯੰਗ ਸੁੰਗ ਦਾਦੀ ਹਾਜੀ ਜੁਮਾਤ ਹਿੰਗਾ ਮਿੰਗੁ ਕਮਿਸੀ ਪਮਿਯੁ ਪੁਸਾਤ ਰੂਸੀਆ ਮੰਨੇ ਤਕਨ ਬਾ ਪਾਚੇ ਬਦਕੁਆ ਸਹਿਤੁ ਮੰਮਨੰਗ ਯਿਮਾ ਪਿਯੁ ਤੁਜੁ ਕਮਾਂਦਰ ਪੰਥਿਕਾ ਪਰਸਨ ਸਵਾਦਾਦਯੰ ਪਮਿਯਨ ਅੰਗਤਾ ਸਟੇਟ ਡੁਮਾ ਅਤੋ ਮਾਜੇ ਸਦੰਡਾ ਜਪਿਆ ਪੀਰੀਅਡ ਕ ਸੰਮਿਲਨ ਹਾਸੇ ਜਿਨਿਆਕਨ ਮੰਬੰਤੁ ਪ੍ਰੈਸੀਡੈਂਟ ਵਲਾਦੀਮਿਰ ਪੁਤਿਨ ਮੰ ਪ੍ਰਧਾਨ ਕਨ ਕੰਡਾਜੀ ਕੋਕੁਆਸਾਨਿਆ ਯੰਕੁਆਤ ਨਯਮ ਕਨਫਰੰਸਿ ਪਸਟਿ ਮੋਸਕੋ ਕੁਮਾਦਿਨ ਕਤੁਆ ਕਮਿਸੀ ਪਮਿਯੁ ਪੁਸਾਤ ਰੂਸੀਆ ਮਨਿਆਮ ਪੈਗਨ ਬਾਵਾ ਸਸੁਰਾ ਸੰਬਯਨ ਪਿਯੁ ਯਿਮਾ ਕਮਾ ਸਤੁ ਦਯਪਨ ਪਰਸਨ ਸਵਾਦਾ ਡਿਹਿਤੁ ਯੁਨਾਈਟਡ ਰੂਸੀਆ ਪਟੀ ਮਮਿਮਪਿਨ ਅਜਯਨ ਸਵਾਦਾ ਡੀਕੁਤਿ ਅਜਯ ਪਟੈ ਕਮਿਊਨਿਸਟ ਫੈਡਰੇਸੀ ਰੂਸੀਆ ਜਨ ਪਟੈ ਡੈਮੋਕ੍ਰੈਟ ਯੁਬੇਦਾ ਰੂਸੀਆ ਸਟੇਟ ਟੁਮਾ ਮਧੁਪਕਨ ਬਦਨ ਜਿਸ ਜਾਤਿ ਤਤਪ ਰੂਸੀਆ ਇੰਗ ਬਦੰਗੋਤਕਨ ਇੰਪਾਤ ਤਾਤੁਸ ਯਮਪਯੋਦੰ ਡੈਪੁਤਿ ਸਪਤੁ ਦਰਿ ਕੁਸੀ ਤੁਡਿ ਅਯੋਕਸਿਕਨ ਸਚ ਪ੍ਰਪਰਸੀਓਨਲ ਬਦਸਰਕਨ ਦਫਤਰ ਪਟੈ ਸਮਿੰਤਦਾ ਦ੍ਵਾਦਤੁਸ ਦ੍ਵਪੁਜਿਮਾ ਕੁਸਿ ਸਿਸਾਨਿਆ ਡਿਪਦਬੁਤਕਨ ਮਜਯੁ ਪਮਿਯਨ ਡਿਦਯਦ ਪਮਿਯਨ ਦਿਗਨ ਸਤੁ ਵਕਿ ਅਤੋ ਸਿੰਗਲ ਮੰਡਟ ਜਿ ਸਯੁਦੁ ਨਗਦਿ ਮੰਗੁਨਕਨ ਸਿਸਟਮ ਸਵਦ ਮਯੋਦਿਤ ਸਦਿਯਾਤਿ ਇਨਿ ਮਧੁਪਕਨ ਪਮਿਯੁ ਜਪਿਆ ਪ੍ਰਥਮ ਸਸੁਰ ਅਪ੍ਰਤਸਿ ਮਿਜਤੇ ਦੁਸਿਆ ਜਿ ਯੁਕ੍ਰੇਨ ਪੜਤੰ ਦ੍ਵਾਦਿਬੁ ਦ੍ਵਪੁਜੁ ਦ੍ਵਾ ਗੂਗੁਲ ਟਿ ਜਤੁਈ ਡੰਡਾ ਸਬਸਦ ਐਮਪਤ ਰਾਤੁਸ ਤਿਗਾ ਜੁਤਾ ਯੂਰੋ ਅਤੋ ਸਗਿਤ ਐਮਪਤ ਰਾਤੁਸ ਨਾਮ ਪੁਯੁ ਤਿਗਾ ਜੁਤਾ ਡਜਾ ਅਮਰੀਕਾ ਸਰਕਾਰ ਹੋਯੇ ਕਮਿਸੀ ਪੋਯਿੰਡੁਗਨ ਡਟਾ ਯੰਜਾ ਕਰਨਾ ਮੋਯੰਗਰ ਅਤੁਰਨ ਪ੍ਰਿਭਾਸੀ ਉਨੀਏ ਤਪਾ ਤੁਰਕੈਤ ਪਨੰਗਨਨ ਦਤਾ ਯੋਕਸੀ ਪੰਗੁਨਾ ਪਨਿਯਡਿਕਨ ਮਨੋਮੁਕਨ ਬਾਵਾ ਗੂਗੁਲ ਤਿਡਾ ਮੰ ਪ੍ਰੋਸੈਸ ਇਨਫਰਮਸੀ ਯੋਕਸੀਯੰ ਡਿ ਕੰਪੁਲਿਕਨ ਮੁਜਵੀ ਯਾਨਨ ਅਕਟਿਵਿਤਾਸ ਵੈਬ ਡਨ ਅਪਲੀਕਸੀ ਸਤਾ ਦਿਆਵਤ ਯੋਕਸੀ ਸਚਾਸਾ ਅਤੋ ਟ੍ਰਾਂਸਪਦਨ ਰੈਗੁਲਤਰ ਪਿਭਾਸੀ ਡਟੇ ਇਤੁ ਜੁਗਾ ਮਨੋਮੁਕਨ ਕੁਦੰਗਨ ਦਯਮ ਚਦ ਗੂਗੁਲ ਮੰ ਪ੍ਰੋਸੈਸ ਤਥਾ ਪ੍ਰਿਭਾਦੀ ਮਜਵੀ ਫਿਤੁਦ ਅਕੁਦਸੀ ਯੋਕਸੀ ਪੜਾ ਸਿਸਟਮ ਅਪਦਸੀ ਅੰਡ੍ਰੋਇਡ ਪਿਆਕਨਿਆ ਮਨੰਬਕਨ ਬਾਵਾ ਮੈਸਕਿਬੁਨ ਡਟਾ ਯੋਕਸੀ ਦਪਾਦ ਮੰਡੁਕੁੰਗਯਾਨਨ ਯੰਗ ਬਦਮਾਨ ਫਾਤ ਡਟਾ ਇਤੁ ਜੁਗਾ ਦਪਾਤ ਮੰਗੁੰਕਪ ਇਨਫਰਮਾਸੀ ਪੰਥਿੰਗ ਯੰਗ ਪੜਾ ਦਸਨ੍ಯ ਬਸਿਪਾਤ ਪ੍ਰਿਭಾದಿ ਮੰਗೋਨ ਇੰਡਿਭಿಡು ਡੋਂਡਾਇਨಿ ਮಧುಪಕನ್ ಸಂಸಿ ಪ್ರಿಭಾಸಿ ತದ್ಪ್ರಸಾದ ಕೊಯಂಪಾತ್ ಯಂಗ್ ಡಿ ಜತುಕನಯ ಬದನ್ ಪಂಗಾವಾಸ್ ಇಲ್ಯಾಂಡಿಯಾಯಿತು ಯಂಗ್ ಸಭ್ಯುಮ್ನ್ಯಾ ಸುಡಾಮನ್ ಜತುಕನ್ ಡಂಡಾಯಬಿ ಬಸ ತದಡಾವ್ ಟಿಕ್ಟೋಕ್ ಜನ್ಮೆಟಾ

0: ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦੋ ਦਿਨਾਂ ਕਾਨਫਰੰਸ ਦਾ ਉਦੇਸ਼ ਭਵਿੱਖ ਦੀਆਂ ਪੀੜੀਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਦੇ ਤਰੀਕਿਆਂ ਤੇ ਚਰਚਾ ਕਰਨਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਕਾਨਫਰੰਸ ਵਿਚ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜਬਲਾਂ ਦੇ ਮੁਖੀ ਸ਼ਾਮਲ ਹੋ ਰਹੇ ਨੇ। ਕਾਨਫਰੰਸ ਦਾ ਵਿਸ਼ਾ ਸੰਯੁਕਤ ਸੰਕਲਪ ਸਾਂਝੀ ਜ਼ਿੰਮੇਵਾਰੀ ਰੱਖਿਆ ਗਿਆ। ਇਹ ਕਾਨਫਰੰਸ 2026-29 ਦੇ ਨਸ਼ਾ ਨਿਯੰਤਰਣ ਟੀਚਿਆਂ ਨੂੰ ਪ੍ਰਾਪਤ ਕਰਨ ਚ ਕਾਰਜਬਲਾਂ ਦੀ ਭੂਮਿਕਾ ਤੇ ਚਰਚਾ ਕਰੇਗੀ। ਇਹ ਨਸ਼ਿਆਂ ਕਾਰਨ ਸਪਲਾਈ, ਮੰਗ ਤੇ ਨੁਕਸਾਨ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਉਪਰਾਲਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਢੁਕਵੀਆਂ ਨੀਤੀਆਂ ਅਪਣਾਉਣ ਤੇ ਵੀ ਧਿਆਨ ਕੇਂਦਰਿਤ ਕਰੇਗੀ। ਗ੍ਰਹਿ ਮੰਤਰਾਲੇ ਨੇ ਕਿਹੈ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਇਕ ਮਿਸ਼ਨ ਮੋਡ ਤੇ ਕੰਮ ਕਰ ਰਹੀ ਹੈ। ਮੰਤਰਾਲੇ ਨੇ ਕਿਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਇਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਤੇ ਇਹ ਨਸ਼ਾ ਮੁਕਤ ਭਾਰਤ ਬਣਾਏ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਨੇ ਅੱਜ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤੈ। ਇਸ ਵਿਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੇ ਉਤਰਾਖੰਡ ਦੀ 1 ਸੀਟ ਸ਼ਾਮਲ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬੀ ਐਲ ਵਰਮਾ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ, ਬੀ ਐਸ ਪੀ ਦੇ ਰਾਮਜੀ ਤੇ 6 ਹੋਰਨਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹਾ। ਉਤਰਾਖੰਡ ਦੇ ਨਰੇਸ਼ ਬਾਂਸਲ ਵੀ 25 ਨਵੰਬਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਚ ਰਾਜ ਸਭਾ ਦੀ 1 ਸੀਟ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਕੀਤੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਰੁਕਮਣੀ ਮਲਿਕ ਦੇ ਅਸਤੀਫੇ ਕਾਰਨ ਇਹ ਸੀਟ ਖਾਲੀ ਹੋਈ ਸੀ। ਨਾਮਜ਼ਦਗੀ ਪ੍ਰਕਿਰਿਆ 29 ਸਤੰਬਰ ਨੂੰ ਸ਼ੁਰੂ ਹੋਏਗੀ ਤੇ ਵੋਟਿੰਗ 16 ਅਕਤੂਬਰ ਨੂੰ ਹੋਏਗੀ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਚ ਵਿਧਾਨ ਪਰਿਸ਼ਦ ਦੀਆਂ 11, ਬਿਹਾਰ ਦੀਆਂ 8, ਮਹਾਰਾਸ਼ਟਰ ਦੀਆਂ 5 ਤੇ ਕਰਨਾਟਕ ਦੀਆਂ 4 ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕੀਤੈ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 29 ਸਤੰਬਰ ਨੂੰ ਸ਼ੁਰੂ ਹੋਣਗੀਆਂ ਤੇ ਵੋਟਾਂ 23 ਅਕਤੂਬਰ ਨੂੰ ਪਾਈਆਂ ਜਾਣਗੀਆਂ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਮ ਪੂਜਾ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ, ਕਰਤੱਵ ਪ੍ਰਤੀ ਸਮਰਪਣ ਤੇ ਭਾਈਚਾਰੇ ਦੀ ਭਾਵਨਾ ਨਾਲ ਜੁੜਿਆ ਹੋਇਐ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਅਮੀਰ ਕਬਾਇਲੀ ਸਭਿਆਚਾਰ ਤੇ ਜੀਵੰਤ ਕਦਰਾਂ ਕੀਮਤਾਂ ਦਾ ਇਕ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਨੂੰ ਕੁਦਰਤ ਦੀ ਰੱਖਿਆ ਕਰਨ ਤੇ ਆਪਸੀ ਸਦਭਾਵਨਾ ਚ ਕੰਮ ਕਰਨ ਲਈ ਪ੍ਰੇਰਣਾ ਦਿੰਦੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ ਚ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ। ਪਹਿਲੀ V4+ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਤੋਂ ਵੱਖ ਹੋਈ। ਵਿਦੇਸ਼ ਮੰਤਰੀ ਡਾ ਜੈਸ਼ੰਕਰ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਚ ਹਿੱਸਾ ਲਿਆ। ਇਹ ਮੀਟਿੰਗ V4 ਦੀ ਮੌਜੂਦਾ ਸਲੋਵਾਕ ਪ੍ਰਧਾਨਗੀ ਹੇਠ ਹੋਈ। ਭਾਰਤ ਅਤੇ ਵਿਸ਼ੇਗਰਾਤ ਸਮੂਹ ਵਿਚਕਾਰ ਸਹਿਯੋਗ ਵਧਾਉਣ ਦੇ ਤਰੀਕਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਮੀਟਿੰਗ ਚ ਵਪਾਰ ਤੇ ਨਿਵੇਸ਼, ਟੈਕਨਾਲੋਜੀ ਤੇ ਨਵੀਨਤਾ, ਮਜ਼ਬੂਤ ਸਪਲਾਈ ਚੇਨ, ਰੱਖਿਆ ਤੇ ਸੁਰੱਖਿਆ, ਸੰਪਰਕ ਸਿੱਖਿਆ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਮੌਕਿਆਂ ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਆਲਮੀ ਤੇ ਖੇਤਰੀ ਘਟਨਾਕ੍ਰਮ, ਸ਼ਾਂਤੀ ਤੇ ਸੁਰੱਖਿਆ ਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਬਾਰੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤੈ। ਮੰਤਰਾਲੇ ਨੇ ਕਿਹੈ ਕਿ ਪਹਿਲੀ ਮੀਟਿੰਗ ਵਿਦੇਸ਼ ਮੰਤਰੀ ਪੱਧਰ ਤੇ ਭਾਰਤ ਤੇ ਵਿਸ਼ੇਗਰਾਤ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ ਪੰਜਾਬ ਤੇ ਕੁਝ ਹੋਰਨਾਂ ਸੂਬਿਆਂ ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤੈ, ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ, ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ, ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਮ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹੈ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ, ਡਿਜੀਟਲ ਮਿਸ਼ਨ ਤੇ ਆਭਾ ਆਈਡੀ ਰਾਹੀਂ ਇਕ ਮਜ਼ਬੂਤ ਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿਚ ਗਲੋਬਲ ਸਾਊਥ AI ਫਰੇਮਵਰਕ ਤੇ ਇਕ ਚਰਚਾ ਚ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਤੇ ਵੱਖ ਵੱਖ ਡੇਟਾ ਦੇ ਆਧਾਰ ਤੇ AI ਮਾਡਲ